0: ਫਿਰ ਕੀ ਹੋਇਆ?
1: ਨਸੀਮੰਗ ਬੋਲੀਵੁੱਡ ਮੈਲੋਡੀ ਪ੍ਰੋਗਰਾਮ ਕੋ ਮਤਾਨੀ ਸਮੋਯੋ ਚੋਲੀ ਐਲ ਐਲ ਬੀ ਫਿਲਮ ਨੀ ਗੀਤ ਕੋ ਖਨਾ ਸੋਨਾ ਮਨਾ ਹਾ ਦਾ ਓ ਫਨੀ ਚਤ ਪਜੋ ਦਿਲੀ ਓਨੀ ਕੋ ਵਾਤਕ ਬਾ ਹਿੰਦੀ ਕੋ ਬੋਰੰਗ ਚਚੀ ਬੋ ਫੰਗ ਨੀ ਇੰਗਲਿਸ਼ ਕੋ ਬੋਰੰਗ ਚਤ ਖੋਲਾ ਚਿਓ ਸਿਲੋਂ ਓਨੀ ਕੋ ਵਾਤਕ ਬਾ ਸਲਗਰੋ ਸਲਰਾ ਮਦੋਕ ਨੀ ਇੰਗਲਿਸ਼ ਕੋ ਬੋਰੰਗ ਕੋ ਜੋਲ ਜੋਲ ਖਨਾ ਸੋਨਾ ਮਨ ਗੇਨ ਯਾਨ ਆਕਾਸ਼ਵਾਨੀ ਟੁਰਾ।